0: ਫਰੂ ਬਦ ਦੇ ਤਰੰਗ ਏ ਨਾ ਵਡਾ ਗਤ ਮਦਾਂਦ ਨੇ ਇਤਾਂਗ ਖੈਰਿੰਗ ਏ ਨਾ ਏ ਬਯਕੁ ਮੀ ਹੁਮ ਫਿਨ ਵਡਾ ਗਤ ਇਵਿਸ ਬਾਹੇ ਉਂਦ ਗੁਲਖਾ ਲੈਗ ਮਿਣਵੀ ਏਵਰੇ ਨੰ ਇੰਗੁ ਮਖਾ ਗਾ ਵਿਸ਼ਨੁਵੇ
1: قالوا يا ذا القرنين إن يأجوج ومأجوج مفسدون في الأرض فهل نجعل

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਫਤਿਹ ਨਮਾ ਦੋ ਅਗੁਤ
1: ਅੱਲਾਹੁ ਅਕਬਰ ਅੱਲਾਹ